ਦੇ ਪਾਠ ਜੀਨ ਪਰ ਲੀਲੇ ਛੇਕਦਾ ਛੇਕਦਾ ਛੇਕਦਾ ਛੇਕਦਾ ਛੇਕਦਾ ਛੇਕਦਾ ਅਰ ਕੋ ਨੇ ਪਾਠ ਜੀਨ ਪਰ ਲੀਲੇ ਛੇਕਦਾ ਅਰ ਕੋ ਨੇ ਪਾਠ ਜੀਨ ਅਰ ਕੋ ਨਹੀਂ ਅਰ ਕੋ ਨਹੀਂ ਅਰ ਕੋ